0: ਬਾਈ ਕੁਦਿੰਗ ਹੁਨਰ ਤੋ ਗਵਾ ਕੋ ਇਸ ਮਿਹਰ ਮੇ ਪ੍ਰੋਗਰਾਮ ਗਾੜੀ ਵਿੱਚ ਦਾ
1: ਆ ਇੱਕ ਹਲ ਕੁਝ ਕਾ ਬਦਲ ਕੋ ਲਹੀ ਗਾ ਬੋ ਮਕੀਰਨੀ ਮਾਈਕ ਮਾਸਟਰਸ ਗ ਬੈਬਰ ਕੁਝ ਕੇ ਐ ਮੁਬਾਰਕ ਖਾਮੀ ਆ ਬਸ ਕੁਰੀ ਮਿਸ ਸਕੂਲ ਗੇ ਦਾਰੇ ਬਰੇ
0: ਐ ਆ ਕਿਨ ਵਾਹ ਗ ਦਾ ਤਿਬੁਨੀ
1: ਆ ਤਿਬੁਨੀ ਹਵਤੇ ਦਾ
0: ਉਮਰੁਂ ਕਿਤੇ ਮਹਾਗਸ ਹੁਨਰ ਗ ਗੋ ਤੋ ਮਲਵ ਦਾਣ ਦਾ
1: ਆ ਮਲਵ ਦਾਣ ਹਮ ਵਰ ਕੁਲ ਦਾਣ ਕੁਤਿਨ ਤਿਬੇ ਹਮ ਐ ਗੋ ਤਾ
0: ਮਾਸਟਰਸ
2: ਇਫਾਰ ਯੋਨ ਮੇ ਬੱਦਲ ਕੁੱਲਣੀ ਹਾਇੰ ਏਗੇ ਯੂਸਫ ਆਕਿਨ ਅਹਮਦਾ ਮੀ ਮਿਸਕੂ ਗੇ ਵਰੰ ਹੁਨਰ ਵੇਰ ਦਰਵਰ ਆਕਿਨ ਕੋ ਬਕੀ ਹਨ
3: ਰੈਕਲੋ ਅਲਹਮਦੁਲਿਲਾ
2: ਮਿਆਰ ਕੀ ਆਕਿਨ ਵਰ ਕਾਮਯਾਬ ਹਰ ਦੋ ਆਕਿਨ ਵਣੀ ਪੀਐਸਐਮ ਕੁੜ ਕੁਦਿੰ ਗੇ ਗੁਰਾਂ ਕੇ ਮੁ ਬਰਾ ਤੁੰ ਐਪਣ ਹੋ ਦਾਫ ਅਦੀ ਮਾਈਕ ਮਾਸਟਰਸ ਇਸ ਕਾਮਯਾਬ ਕੋਫ ਆਕਿਨ ਕੀ ਅਦਿਬ ਮਿਨੋਂ ਆਕਿਨ ਬੈਵਰਵਾ ਹਰਕਤ
3: ਦੇਨ ਸਕੂਲ ਗੇ ਤੇਰੇ ਗ ਬੈਵਰ ਵਣੀ ਸਕਾਊਟ ਕ ਦੇਂਗੇ ਗੇ ਤੁਰੁੰ ਸਕੂਲ ਗੇ ਤੇਰੇ ਗ ਦੇਂਗੇ ਨਾਨੀ ਹਮ ਗੁਰੂਆਂ ਪੂਲ ਗ ਦੇ
2: ਆਕਿਨ ਕੇ ਨ ਗੁਰੂਆਂ ਕੇ ਮੁਬਾਰਤ ਗ ਬੈਰਵਾਂ ਫਿਸ਼ੀ
3: ਦੇਨ ਅਸਲ ਐ ਮੈ ਕੁੜੇ ਰ ਸੁਰਮ ਵਸ ਦੇ ਮੰਮਾ ਬੁਨਾ ਨ ਵਰ ਗਿਨ ਗੁਰੂਆਂ ਕੀਆਵਾਂ ਹੈਂ ਉਲਾ ਮੁੰਗਸ ਦੇਨ ਗ੍ਰੇਡ ਇੱਕ ਇੱਕ ਐ ਹਾਹਰ ਕਰਨੇ ਗਵਾਣੀ ਦੇਨ ਸਿਟੀ ਕਾਉਂਸਲ ਗੇ ਐ ਮੈ ਫੁਰਤਮ ਗੁਰੂਆਂ ਮੁਬਾਰਤ ਗ ਮੰਮਾ ਬੈਵਰੀ ਕੁਰੀ ਮ ਦੇਨ ਐ ਹਰ ਐ ਮੁਬਾਰਤ ਲਿਬੁਣ ਉਮਰ ਫੁਰਾਇਂ ਐ ਵਣਿਆ ਦੇਨ ਚੋਣਿਆ ਗਰੁੱਪ ਮੋਲੇ ਮੁਬਾਰਤ ਸੇ ਵਣ ਲਿਬੁਣੇ ਮ ਦੇਨ ਐ ਹਿਸਾਬੋਂ ਫੈਸ਼ੋਣੀ ਹਵ
2: ಆಕಿನ್ನ ಗುರುವಾಂ ಕಿಯಮುಗ ಎಹಿತರೆ ವಣಿ ಕೊಂಬೆ
3: ಆಕಿನ್ನ ದೆನ್ ಗುರುವಾಂ ಕಿಯಮುಗ ತೆರೆಗ ಎಮ್ಮೆ ಬೊಡು ಎಹಿತರಿ ಕಮೆ ಲಿಬೆಣಿ ಅಳುಗಡುಗೆ ಮಮ್ಮಯ ಪಪ್ಪಗೆ ಫರಾತು ದೆನ್ ಮಮ್ಮಯ ಪಪ್ಪ ಹಮ ಕೊಮ್ಮೆ ಉಬಾರಾತೆಗೆ ಕುರಿಮ್ವೆ ಸಮ ಪ್ರಾಕ್ಟೀಸ್ ಕೊದ್ದಿ ನೇಂಗೆ ಚೇ ಕಿಯಾದಿ ಹದಾರ್ದೇನ ವರ ಹಮ ಮಮ್ಮಯ ಪಪ್ಪ ಎಮ್ಮೆ ಬೊಡ ಹಮ ಎಹಿತರಿ ವೆದೆನಿ ಮಮ್ಮಯ ಪಪ್ಪಗೆ ಇತುರುಂ ದೆನ್ ಎಮ್ಮೆ ಬೊಡು ಎಹಿತರಿ ಕಮೆ ಲಿಬೆಣಿ ಹಮ ಅಳುಗಡುಗೆ ಉಸ್ತಾಸ್ಗೆ ಫರಾತು ಏ ರಾಗೋದಾಸ್ಕು

மியார்களின் ரேகண்டே கார்ஜி மீ திவே ராஜ்ய காட் ਤਬੇ ਅਸਲਾਮ ਅਲੈਕੁਮ ਤਿਬੇ ਫਲੂੰਗੇ ਹਮ ਕੋਲ ਤੱਕ ਇਨਸਾਰ ਗਾਉਣ ਮੈਂ ਮਿਹਾਰ ਫੈਸ਼ੀ ਪ੍ਰੋਗਰਾਮ ਤਿਬੇ ਫਲੋਂ ਨਾ ਗੁੜਵਾ ਨੰਬਰ ਕੀ ਤਿੰਨੇ ਤਿੰਨੇ ਹੱਥ ਰਿਸ ਸੁਮੇਂ ਹਾਏ ਸੁਮੇਂ ਹਾਏ ਰੇ ਰੇ ਕੇਸ ਗੋਤੰਗ ਹਮ ਤਿਬੇ ਫਲੋਂ ਅੜ ਮੈਂ ਆਖੀ ਗਾ ਬੈਰ ਵੜਾ ਗੇ ਮਸਕਤੇ ਕੋਲ ਲਵਾ ਲਵੇ ਅਡੋ ਸਵਾਲ ਲਵਾ ਫਾ ਅਡੋ ਸਵਾਲ ਲਵਾ ਮੇਨ ਫਲੋ ਲਵੇ ਅਦੇ ਖਾਸ ਕੋਲ ਲਮ ਇਨ ਫਲੋ ਫਰਾਤ ਤੱਕ ਹਜ਼ ਕੋਲ ਮ ਫੁਰਸਤ ਸਲ ਮੈਂ ਮਿਹਾਰ ਫੈਸ਼ੀ ਮੇ ਤੇ ਹੋੜ ਵਾਲੇ ਨਾ ਨੋਟ ਕਰਬਾ ਅਦੇ ਤਫਰ ਧੰਨਵਾਦ ਨ ਤਿੰਨੇ ਤਿੰਨੇ ਹੱਥ ਰਿਸ ਸੁਮੇਂ ਹਾਏ ਮੇ ਅੜ ਮੈਂ ਨੰਬਰ ਕੀ ਪ੍ਰੋਗਰਾਮ ਗਮ ਹਨ ਰੇ ਰੇ ਕੇਸ ਗੋਤ ਤਿਬੇ ਫਲੋਂ ਮਸਕਤੇ ਹਵਾਲ ਕੋਲ ਲਵੇ ਨਗੇ ਤੰਕੋਲ ਨ ਸਿਆਣ ਦੇ ਸਵਾਲ ਅੜ ਮੇ ਗੇਂਗੋਲ ਨ ਕਮਰੇ ਕੋਸ ਦੇ ਸਵਾਲ ਕੋ ਰੇ ਸਵਾਲ ਜਵਾਬ ਦੇ ਵੈ ਫਿਜਾ ਅੜ ਮੇ ਤਿਬੇ ਫਲੋਂ ਬੇਨ ਫਲੋ ਲਵੇ ਗਣਸ ਤੇਣ ਦੇਂ ਕਮਸਰ ਕ ਹਿੰਟਸ ਅੜ ਮੇ ਦੇਵੇ ਤੋ ਮਸੇ ਕੁਰਾਨ ਕਮ ਮੀ ਵਰ ਨ ਸਿਆਣ ਸਵਾਲ ਵੀ ਵਰ ਬੜ ਸਮਾਲ ਦੇ ਵੜੈਨ ਨਵਾ ਤਿੰਗੇ ਤੋ ਦੇ ਸਵਾਲ ਕੋ ਰੇ ਸਵਾਲ ਰੰਗੋਲ ਵਿਜੀ ਆ ਸਮ ਲਵੇ ਲਿ ਅੜ ਸਵਾਲ ਦੇ ਵੜੈਨ ਨਵਾ ਦੇਂ ਇਹ ਗੀਤਰੁੰ ਦੇ ਸਵਾਲ ਮੀ ਅੜ ਮੇ ਨੇ ਗੁਣਸ ਅਦੇ ਇੰਗੁਣਸ ਅੜ ਮੇ ਜਵਾਬ ਸ ਅੜ ਵਾ ਅੜ ਮੇ ਮਸੇ ਕੇ ਮੋਲ ਨਿਮਾ ਲਾਣ ਮੇ ರಾಜ್ಯಕ್ಕೆ ಕಂಕೊಳ್ ತಕ್ಕ ಅಳುಮೆ ಪ್ರೋಗ್ರಾಮ್ ಅಡೋ ಸಮಗೆಂದ ಬೇಫರ್ನ ವರ ಫಾರ್ ಬೋತ್ಗಳ ಕಾಯ್ ಕಳುಮೆ ಕುರಿಯ ದಾನ ಅಳುಮೆಂಗೆ ಮೇರೆ ಪ್ರೋಗ್ರಾಮ್ಗ ಮೇಮಿನೇ ಅಸ್ಮ ಮೋಸ ಅದೇ ಹೇಗಿತ್ತು ಇಫಾ ದೆಂಗ್ ತಿ ಬೇಫರ್ ಮೇ ಪ್ರೋಗ್ರಾಮ್ ಹುಷಾಳ ದಿನ ಅವ್ನು ರಮೇಶ್ ಎಮ್ ತಿ ಬೇಫರ್ನ ವರ ಹಿಗ್ಯಾಮ್ ವರ ರೀತಿ ಲವೆ ಕಫ ಬದಲು ಕೊಲ್ಲಾಣ ಅಳುಮೆ ನಂಗೆ ನಂಬರ ಗುಳುವ ಮುಗೆಂದವ ತಿನ್ನೆ ತಿನ್ನೆ ಹತ್ತಿರ ಸುಮೆಂಗ್ ಹೈ ಸುಮೆಂಗ್ ಹೈ ಮೇ ಅಳುಮೆ ನಂಬರ್